ਅੰਦਰ ਨਿਮਾਈ ਨਿਛੂਨੀ ਜਾਈ ਨਿਛੂਨੀ ਜਾਈ ਆਹ ਯੇ ਬਾਲ ਨਿਮਾਈ ਕਿਤਨੋ ਸੁੰਦਰ ਹੈ ਯੇ ਆਪਣੀ ਦੋਨੋਂ ਭੁਜਾਨ ਕੋ ਉਠਾਈ ਕੇ ਹਰੀ ਹਰੀ ਬੋਲੇ ਹੈ ਤੋ ਕਿਤਨੋ ਸੁੰਦਰ ਲਗੇ ਹੈ ਆਹ ਨਿਛੂਨੀ ਜਾਈ ਨਿਛੂਨੀ ਜਾਈ ਆਹ ਯੇ ਸੱਚੀ ਦੁਲਾਰ ਅਮਾਰ ਮਨ ਪਾਗਲ ਕੁਰੀ ਛੀ ਆਹ ਯੇ ਸੱਚੀ ਨੰਦਨ ਕਿਤਨੋ ਸੁੰਦਰ ਹੈ।